0: ਪਰਿਵਰਤਨ ਹੋ ਗਿਆ।
1: ਮੈਂ ਵੀ ਵੰਦੇ ਮਾਤਰਮ ਕੋ ਮੂਲ ਗੀਤ ਕੀ ਭਾਵਨਾ ਕੇ ਸਾਥ ਕੁਛ ਨਯਾ ਲਿਖਣੇ ਕਾ ਪ੍ਰਯਾਸ ਕਰੂੰ।
2: ਜੀ ਜੀ ਬਿਲਕੁਲ,
1: ਗੀਤ ਨਯਾ ਹੈ
0: ਮਾਤਰਮ ਕੀ ਵੰਦਨਾ ਜੈਸੇ ਵੀ ਕਰੇ
1: ਤੋ ਨਈ ਕੋਸ਼ਿਸ਼ ਹੈ, ਕੁਛ ਗੁਣ ਦੋਸ਼ ਹੋ ਸਕਤੇ ਹੈ।
2: ਬਿਲਕੁਲ ਬਿਲਕੁਲ, ਸਵਾਗਤ ਹੈ ਪ੍ਰਵੀਨ ਜੀ, ਸਵਾਗਤ ਹੈ ਆਪਕਾ,
1: ਧੰਨਵਾਦ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਜਨਨੇ ਜਨਮ ਭੂਮੀ ਕਾ ਵੰਦਨ ਆਓ ਕਰ ਲੇ ਹਮ। ਜਨਨੇ ਜਨਮ ਭੂਮੀ ਕਾ ਵੰਦਨ ਆਓ ਕਰ ਲੇ ਹਮ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਰਾਮ ਕ੍ਰਿਸ਼ਨ ਕੋ ਮਾਤ੍ਰ ਭੂਮੀ ਸੇ ਸਵਰਗ ਲਗਾ ਫੀਕਾ ਫੀਕਾ। ਰਾਮ ਕ੍ਰਿਸ਼ਨ ਕੋ ਮਾਤ੍ਰ ਭੂਮੀ ਸੇ ਸਵਰਗ ਲਗਾ ਫੀਕਾ ਫੀਕਾ। ਚੂਮੇ ਚਰਨ ਚੰਦਨੀ ਭੂਕੇ ਭਾਲ ਲਗਾ ਕੇਸਰ ਟੀਕਾ। ਸੁਰ ਨਰ ਮੁਨੀ ਤਰਸਾ ਕਰਤੇ, ਸੁਰ ਨਰ ਮੁਨੀ ਤਰਸਾ ਕਰਤੇ, ਪਾਨੇ ਕੋ ਜਹਾਂ ਜਨਮ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ। ਸ਼ੀਸ਼ ਹਿਮਾਲੇ ਮੁਕਟ ਸੁਸ਼ੋਭਿਤ ਸਾਗਰ ਭਾਵ ਪਖਾਰ ਰਹਾ। ਸ਼ੀਸ਼ ਹਿਮਾਲੇ ਮੁਕਟ ਸੁਸ਼ੋਭਿਤ ਸਾਗਰ ਭਾਵ ਪਖਾਰ ਰਹਾ। ਚੀਰ ਅਟਕ ਸੇ ਕਟਕ ਤਲਕ ਧਰਤੀ ਕਾ ਰੂਪ ਸਵਾਰ ਰਹਾ। ਭਾਰਤ ਮਾਤਾ ਜਗ ਵਿਖਿਆਤਾ, ਭਾਰਤ ਮਾਤਾ ਜਗ ਵਿਖਿਆਤਾ, ਅਦਵਿਤਯ ਅਨੁਪਮ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ। ਸੂਰਜ ਕੀ ਪਹਿਲੀ ਕਿਰਨੇ ਨਿਤ ਜਿਸਕੋ ਮਾਥ ਨਵਾਤੀ ਹੈ। ਸੂਰਜ ਕੀ ਪਹਿਲੀ ਕਿਰਨੇ ਨਿਤ ਜਿਸਕੋ ਮਾਥ ਨਵਾਤੀ ਹੈ। ਕਨ ਕਨ ਪਾਵਨ ਕਰਤੀ ਗੰਗਾ ਜਮੁਨਾ ਇਠਲਾਤੀ ਹੈ। ਹਰ ਦਿਨ ਨਵ ਉਤਸਵ ਲੈ ਆਤੇ, ਹਰ ਦਿਨ ਨਵ ਉਤਸਵ ਲੈ ਆਤੇ, ਛਾ ਛਾ ਛੇ ਮੌਸਮ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ। ਚਾਰ ਵੇਦ ਛੇ ਸ਼ਾਸਤ੍ਰ ਉਪਨਿਸ਼ਦ ਮਾਨਵ ਕਾ ਨਿਰਮਾਨ ਕਰੇ। ਚਾਰ ਵੇਦ ਛੇ ਸ਼ਾਸਤ੍ਰ ਉਪਨਿਸ਼ਦ ਮਾਨਵ ਕਾ ਨਿਰਮਾਨ ਕਰੇ। ਰਾਮਾਇਣ ਗੀਤਾ ਗਾਇਤਰੀ ਜਨ ਜਨ ਕਾ ਕਲਿਆਣ ਕਰੇ। ਸਬਸੇ ਸਮ ਆਦਰ ਪਾਤੇ ਹੈ, ਸਬਸੇ ਸਮ ਆਦਰ ਪਾਤੇ ਹੈ ਸਾਰੇ ਪਥ ਧਰਮ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ। ਦੇਸ਼ ਗ੍ਰਿਣਾ ਸੇ ਦੂਰ ਪਰਸਪਰ ਪਿਆਰ ਭਰਾ ਵਿਵਹਾਰ ਕਰੇ। ਸ਼ਰਧਾਵਾਨੇ ਧਰਮ ਹਮਾਰੇ ਮਾਂ ਕੀ ਜੈ ਜੈ ਕਾਰ ਕਰੇ। ਇਸਕੇ ਹਿਤ ਹੀ ਜੀਨੇ ਮਰਨੇ ਕੀ ਲੇ ਆਜ ਕਸਮ। ਵੰਦੇ ਮਾਤਰਮ, ਵੰਦੇ